0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: ਜ਼ੀ ਟੀਵੀ HD ਪਰ ਦੇਖੀਏ ਇੱਕ ਅਨੋਖੀ ਪਿਆਰ ਕੀ ਦਾਸਤਾਨ ਮਿਲੀਏ 46 ਸਾਲ ਕੇ ਬਿਜ਼ਨਸ ਟਾਈਕੂਨ ਆਰਿਆਵਰਧਨ ਔਰ 19 ਸਾਲ ਕੀ ਪਿਆਰੀ ਸੀ ਅਨੂ ਸੇ
2: ਤੁਮੇ ਮੁਝ ਪਰ ਭਰੋਸਾ ਨਹੀਂ
3: ਖੁਦ ਸੇ ਵੀ ਜ਼ਿਆਦਾ
1: ਜਿਨ੍ਹੇ ਤਕਦੀਰ ਚੁਪਕੇ ਸੇ ਬਾਂਧ ਰਹੀ ਹੈ ਇੱਕ ਅਣਜਾਣੇ ਰਿਸ਼ਤੇ ਨੇ
3: ਜੋ ਬਾਤ ਮੇਰੇ ਦਿਲ ਮੇ ਵਹੀ ਬਾਤ ਆਰਿਆ ਸਰ ਕੇ ਦਿਲ ਮੇ ਵੀ ਹੈ
1: ਕਿਆ ਯੇ ਨਜ਼ਦੀਕੀਆਂ ਬਦਲ ਦੇਗੀ ਉਨਕੀ ਕਿਸਮਤ ਕੀ ਰੇਖਾ ਦੇਖੀਏ ਤੁਮ ਸੇ ਤੁਮ ਤਕ ਹਰ ਰਾਤ 8 ਵਜੇ ਜ਼ੀ ਟੀਵੀ HD ਪਰ ਅਵੇਲੇਬਲ ਔਨ ਸਕਾਈ 707 ਸਕਾਈ ਗਲਾਸ 714 ਵਰਜਨ ਮੀਡੀਆ 809 BT394
4: When it comes to heart attacks, you might be surprised to hear the symptoms don't always feel severe. You could experience a squeezing across the chest, a feeling of unease, a sense something's not quite right. Don't be tempted to dismiss the signs and wait to see what happens. The faster you seek medical help, the better your chances. It's never too early to call 999 and describe your symptoms. Your NHS is here for you.
5: You know how fans shout at football matches?
6: Oh, wake up!
5: That's because sound is the most effective way to tell the players they're rubbish. Works in advertising too. Because when you amplify your advertising using radio, your campaign is 49% more likely to get noticed. See radio differently at radiocentre.org.
7: This week's Like Extra podcast, Radio Valley talks to special guests about being South Asian and in a living relationship.
8: Living without getting married, without doing the paperwork, without spending the 100 grand on the big fat Indian.
9: You need to see if it's going to end in marriage, because it's the time you spend together before committing into knowing anything can happen at any point. Things can change at any stage.
0: Like Extra is here. Search for our podcast, Like Extra, on all major streaming platforms. Feel Good Track, brought to you by Dairy Valley.
10: Soft and tender, like grandma's warm hug, Dairy Valley Paneer is made with natural ingredients and zero preservatives. Visit dairyvalley.net. Feel the moment.